ਕਿ ਹਾਂ ਯਾਦਾਂ ਰਹਿ ਜਾਣੀਆਂ ਤੇ ਸ਼ਾਮਾਂ ਪੈ ਜਾਣੀਆਂ, ਸਭ ਕੁਛ ਇਹੀ ਰਹਿ ਜਾਏਗਾ। ਕਿਸੇ ਨੇ ਯਹਾਂ ਨਹੀਂ ਰਹਿਣਾ, ਸਭ ਨੇ ਚਲੇ ਜਾਣਾ ਹੈ। ਤੋ ਯਾਦ ਰੱਖੇ ਇਸ ਚੀਜ਼ ਕੋ ਕਿ ਸਭ ਨੇ ਚਲੇ ਜਾਣਾ ਇਸ ਦੁਨੀਆਂ ਸੇ, ਔਰ ਜੋ ਅੱਛੇ ਕਾਮ ਕਰਨੇ ਹੈ ਵੋ ਜ਼ਰੂਰ ਕਰੇ, ਔਰ ਜੋ ਬੁਰਾਈ ਕੇ ਕਾਮ ਹੈ ਉਹਨੇ ਛੋੜ ਦੇ, ਵਕਤ ਕਾ ਪਤਾ ਹੀ ਨਹੀਂ ਚਲਦਾ। ਔਰ ਇਹ ਕਲਾਮ ਕਿਸ ਕੋ ਅੱਛਾ ਲਗਾ, ਇੱਕ ਮਿੰਟ ਠਹਿਰੇ। ਲੁਬਨਾ, ਆਪਕੋ ਬਹੁਤ ਪਸੰਦ ਆਇਆ ਤੋ ਆਪਕੇ ਨਾਮ ਔਰ ਆਪ ਸਭ ਕੇ ਨਾਮ।

ਸਾਡੇ ਕੋਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ। ਆਪਣੇ ਵਕਤ ਦੀ ਮਸ਼ਹੂਰ ਗੁਲਕਾਰਾ ਨਾਹਿਦ ਨਿਆਜ਼ੀ ਕੀ ਆਵਾਜ਼ ਮੇਂ ਇਹ ਕਲਾਮ ਆਪਣੇ ਸੁਣਾ। ਤੋ ਆਪ ਸਭ ਕੇ ਨਾਮ ਔਰ ਪ੍ਰੋਗਰਾਮ ਕੀ ਆਖਰੀ ਪੇਸ਼ਕਸ਼ ਵੀ ਆਪ ਸਭ ਕੇ ਨਾਮ। ਔਰ ਜੀਆਂ ਤਾਰਾ ਜੀ ਆਪਕੇ ਨਾਮ, ਲੁਬਨਾ ਆਪਕੇ ਨਾਮ, ਵਲਾਦ ਚੌਧਰੀ ਭਾਈ ਆਪਕੇ ਨਾਮ, ਆਸਿਆ ਸਲੀਮ ਜੀ ਆਪਕੇ ਨਾਮ, ਰੁਖਸਾਨਾ ਅਫਸਲ, ਉਜ਼ਮਾ ਜੀ ਆਪਕੇ ਨਾਮ, ਮਿਸਲ ਪੱਟੀ ਜੀ ਆਪਕੇ ਨਾਮ, ਯਾਸਮੀਨ ਆਸਿਫ ਆਪਕੇ ਨਾਮ ਔਰ ਫਰਜ਼ਾਨਾ ਨਸੀਬ ਆਪਕੇ ਨਾਮ।

ਸੋਹਣਿਆਂ ਵਾਂਗੂ ਜੀਣ ਦੀਆਂ ਸਾਨੂੰ ਨਹੀਂ ਜ਼ਰੂਰਤਾਂ। ਮਿੱਟੀ ਦੀਆਂ ਔਰ ਅਬ ਆਪਸੇ ਰੁਖਸਤ ਕੀ ਜ਼ਿਆਦਾ ਚਾਹਤੀ ਹੂੰ। ਚਾਰ ਬਜਨੇ ਵਾਲੀ ਖਬਰੋਂ ਕਾ ਵਕਤ ਬਿਲਕੁਲ ਕਰੀਬ ਹੈ। ਖਬਰੋਂ ਕੇ ਬਾਅਦ ਆਪਕਾ ਸਾਥ ਨਹੀਂ ਪਾਏਂਗੇ ਰਿਸ ਖਾਨ, ਤੋ ਉਨਕਾ ਸਾਥ ਵੀ ਜ਼ਰੂਰ ਦੀਜੀਏਗਾ। ਵੀਕਐਂਡ ਕਾ ਆਗਾਜ਼ ਹੋ ਚੁੱਕਾ ਹੈ, ਲੱਗ ਰਹੇ ਵੀਕਐਂਡ ਆਪ ਸਭ ਕਾ ਬਹੁਤ ਅੱਛਾ ਗੁਜ਼ਰੇ। ਔਰ ਪ੍ਰੋਗਰਾਮ ਕੇ ਦੌਰਾਨ ਅਗਰ ਮੁਝਸੇ ਕੋਈ ਵੀ ਗਲਤੀ ਹੋਗੀ ਤੋ ਰੱਬ ਕਰੀਮ ਸੇ ਮਾਫੀ ਕੀ ਤਲਬਗਾਰ ਹੂੰ। ਅੱਲਾਹ ਤਾਲਾ ਮਾਫ਼ ਫਰਮਾਏ ਔਰ ਹਮੇ ਆਪਣੇ ਦੀਨ ਕੋ ਸਹੀ ਤੌਰ ਪਰ ਸਮਝਨੇ ਕੀ ਔਰ ਫਿਰ ਅਮਲ ਕਰਨੇ ਕੀ ਤੌਫੀਕ ਅਤਾ ਫਰਮਾਏ। ਇੱਕ ਛੋਟੀ ਸੀ ਗਹਿਰੀ ਸੀ ਇੱਕ ਬੰਦੋ ਤਨਾਈ ਕੀ ਬਾਤ ਜੀ ਹਾਂ ਛੋੜੇ ਜਾ ਰਹੀ ਹੂੰ। ਇੱਕ ਪੈਗਾਮ ਹੈ ਤੋ ਇਸੇ ਸੋਚੀਏਗਾ ਔਰ ਫਿਰ ਪਰ ਅਮਲ ਵੀ ਕੀਜੀਏਗਾ। ਔਰ ਛੋਟਾ ਸਾ ਪੈਗਾਮ ਇਹ ਹੈ ਕਿ ਅਸਲ ਜਾਹਿਲ ਕੀ ਪਹਿਚਾਨ, ਅਸਲ ਜਾਹਿਲ ਕੌਣ ਹੋਤਾ ਹੈ? ਜੀ ਹਾਂ, ਜਾਹਿਲ ਸਿਰਫ ਉਹ ਨਹੀਂ ਹੋਤਾ ਜੋ ਤਾਲੀਮ ਯਾਫਤਾ ਨਾ ਹੋ, ਬਲਕਿ ਜਾਹਿਲ ਵੋ ਹੋਤਾ ਹੈ ਜਿਸਨੇ ਡਿਗਰੀਓਂ ਕੇ ਢੇਰ ਲਗਾ ਰੱਖੇ ਹੋਂ ਮਗਰ ਆਪਣੇ ਜ਼ਰਫ ਮੇਂ ਵਸਤ, ਲਹਿਜੇ ਮੇਂ ਨਰਮੀ ਔਰ ਤਬੀਅਤ ਮੇਂ ਇਨਕਸਾਰੀ ਪੈਦਾ ਨਾ ਕਰ ਸਕਾ ਹੋ, ਨਾ ਕਰ ਪਾਇਆ ਹੋ। ਇਨਸ਼ਾਅੱਲਾ ਜ਼ਿੰਦਗੀ ਰਹੀ ਤੋ ਆਪਸੇ ਮੁਲਾਕਾਤ ਹੋਗੀ ਅਬ ਫਰਾਈਡੇ ਸਪੈਸ਼ਲ ਮੇਂ। ਨੈਕਸਟ ਵੀਕ ਆਪ ਖਿਦਮਤ ਮੇਂ ਹਾਜ਼ਰ ਰਹੂੰਗੀ ਦੁਪਹਿਰ 1 ਵਜੇ ਸੇ 4 ਵਜੇ। ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ, ਦੁਆ ਮੇਂ ਯਾਦ ਰੱਖੀਏਗਾ। ਯਾ ਅੱਲਾ ਮੁਝੇ ਕੁਨ ਸੇ ਕਰ ਤੂੰ ਕਰੀਬ ਤਰ, ਮੁਝੇ ਆਪਣੇ ਦਰ ਕੀ ਗਦਾਈ ਦੇ, ਮੁਝੇ ਇਸ ਜਹਾਂ ਸੇ ਗਰਜ਼ ਨਹੀਂ, ਮੁਝੇ ਉਸ ਜਹਾਂ ਕੀ ਰਸਾਈ ਦੇ। ਅੱਲਾ ਸੁਬਾਨਾ ਤਾਲਾ ਹਮ ਸਭ ਕਾ ਮਿਉਨਾ ਸੇ ਰੋਫੀ ਅਮਨ ਅੱਲਾ।